0: ਮੁੰਡਾ ਤੇ ਅੱਖਾਂ ਮਾਰਦਾ ਆ ਪਰ ਕਿਸੇ ਨੂੰ ਲੱਗਦੀ ਨਹੀਂ, ਕੀ ਕਰੀਏ। ਨਿਸ਼ਾਨਾ ਚੂਕ ਜਾਂਦਾ ਹੈਗਾ।
1: ਗੁਰਦਾਸ ਮਾਨ ਕੀ ਆਵਾਜ਼ ਮੈਂ ਸੁਣ ਰਹੇ ਥੇ ਆਪ ਯੇ ਗੀਤ, ਚੁਲਬੁਲਾ ਸਾ ਗੀਤ। ਔਰ ਭਾਈ ਸਾਥ ਸਾਥ ਕੁਛ ਸੂਚਨਾ ਆਪਕੇ ਸਾਥ ਸਾਂਝਾ ਕਰਤਾ ਚਲੂ। ਲਾਈਕਾ ਰੇਡੀਓ ਨੈਟਵਰਕ ਇਜ਼ ਦਾ ਐਕਸਕਲੂਸਿਵ ਰੇਡੀਓ ਪਾਰਟਨਰ ਫੋਰ ਦੀਵਾਲੀ ਸਟੋਰੀ। ਸੁਣ ਲੀਜੀਏ ਦ ਮਿਊਜ਼ੀਕਲ ਦੈਟ ਸੋਲਡ ਆਊਟ ਦ ਰੋਇਲ ਐਲਬਰਟ ਹਾਲ ਐਂਡ ਨਾਉ ਅਰਾਈਵ ਐਟ ਓਵੋ ਵੈਂਬਲੀ ਅਰੀਨਾ ਔਨ ਸੰਡੇ ਦ 27th September। ਏ ਸਟੂਡੈਂਟ ਪ੍ਰੀ ਸ਼ੋ ਟੇਕਸ takes place from 5 p.m. to 5:45 p.m. and the main event from 6:15 to 9:30 p.m. created by Sanatan Events, founder Nitin Palan MBE, and featuring choreography from the Bollywood Dance School team. The English language production brings the Ramayana to life. ਰਾਮਾਇਣ ਕੋ ਆ ਭਾਈ ਪ੍ਰਦਰਸ਼ਨ ਬਿਲਕੁਲ ਜੀਵੰਤ ਰੂਪ ਮੇ ਵਿਦ 4 ਚੈਪਟਰਸ ਵੀ ਸਪੋਕ 7 ਸੌਂਗ ਸਾਊਂਡ ਟਰੈਕ ਐਂਡ ਏ ਫੁੱਲ ਇੰਟਰਨੈਸ਼ਨਲ ਕਾਸਟ। ਟਿਕਟਸ ਕੇ ਲੀਏ www.diwalistory.com ਵਿਜ਼ਿਟ ਕੀਜੀਏਗਾ।
2: ਦਿਸ ਇਜ਼ ਲਾਈਕਾ ਰੇਡੀਓ ਅਕ੍ਰੋਸ ਦ ਮਿਡਲੈਂਡਸ।
3: Like our radio.
2: Feel good track. Brought to you by Dairy Valley.
3: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ. Tasty track of the hour brought to you by Coca Noodles.

0: ਵਾਲੀਸ ਫਰਾਈਏ ਫਾਇਰਕ੍ਰੈਕਰ
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
2: ਇਹ ਕੱਲਾ ਕੱਪੜਾ ਨਹੀਂ ਆ ਇਹ ਕਹਾਣੀਆਂ ਕਈ ਸਦੀਆਂ ਦੀ
1: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ
3: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ ਵੀ ਹੈਵ ਕਿੰਗਸ਼ਿਪ ਇਨ ਆਰਸ
4: ਕ੍ਰੀਏਟ ਟੈਰਰ
1: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ
2: ਏਕ ਸਿੰਘ ਦਾ ਪੁੱਤਰ ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ
5: ਐਕਸਪੀਰੀਅੰਸ ਐਨ ਅਨਫੋਰਗੈਟੇਬਲ ਈਵਨਿੰਗ ਆਫ ਟਾਈਮਲੈਸ ਗਜ਼ਲਸ ਦ ਪ੍ਰਿੰਸ ਆਫ ਗਜ਼ਲ ਦ ਯੰਗੇਸਟ ਗਜ਼ਲ ਮੇਸਟਰ ਰਣਜੀਤ ਰਾਜਵਾਰਾ
6: ਨਜ਼ਰ ਸੇ ਨਜ਼ਰ
5: ਪਰਫਾਰਮਿੰਗ ਲਾਈਵ ਇਨ ਬਰਮਿੰਗਮ ਔਨ ਫਰਾਈਡੇ 31st ਜੁਲਾਈ ਐਟ ਆਲਬਰੀ ਬਰਮਿੰਗਮ ਬੁੱਕ ਯੋਰ ਟਿਕਟਸ ਨਾਓ ਔਨ eventbrite.com ਹਰੀ Limited seats remain for this intimate live concert. Tickets just £25, including a 3-course meal. The exclusive radio partner, Leica Radio Network.
0: Leica Radio Network, proud hospitality partner, Ragasan.
7: Lester Miller is back.
5: Get ready for a weekend full of colour, culture, music, food, family fun and live performances.
7: Confirmed artists include Lember Hussein Puri, H. Dami, Roach Killer, Chirag Rao and Shin DCS.
5: Hosted by the team of Leica Radio Network. Saturday 15th and Sunday 16th August at Abbey Park, Leicester. An event by 101 Circle in association with Leicester City Council and Arts Council England.
7: Lester Miller is back.
5: And the stage is about to explode. Confirmed artist
7: Lember Hussein Puri. Get ready for full Punjabi energy, Bhangra beats and live Mela vibes.
5: Hosted by the team of Leica Radio Network. Saturday 15th and Sunday 16th August at Abbey Park, Leicester.
7: An event by 101 Circle in association with Leicester City Council.
5: Arts Council England.
8: When it comes to heart attacks, you might be surprised to hear the symptoms don't always feel severe. You could experience a squeezing across the chest, a feeling of unease, a sense something's not quite right. Don't be tempted to dismiss the signs and wait to see what happens. The faster you seek medical help, the better your chances. It's never too early to call 999 and describe your symptoms. Your NHS is here for you.
9: 40 million people listen to commercial radio each week. That's 80 million ears, give or take. Amplify your advertising at radiocentre.org.
0: A true Radio Wally Cracker Classic. Name the 90s number. This is Leica.